Namaste Southland is not broadcasting from Auckland. We are here in Southland, and that's important. Sometimes national conversations focus heavily on bigger cities, but young people in regional New Zealand have their own experiences. And Southland, we've reached the end of today's Namaste Southland special episode on youth voting rights and youth enrollment in voting this year. आज हमने किसी पार्टी को प्रमोट नहीं किया है, किसी कैंडिडेट को रेकमेंड नहीं किया है, हमने सिर्फ एक इम्पोर्टेंट डिस्कशन किया है. Does the young voters have enough information? Do they know how the process works? Do they feel connected to the current government? Are we making civic participation accessible and understandable? And most importantly, are we listening to young people themselves? ਜਿਨ੍ਹਾਂ ਨੂੰ ਵੋਟ ਕਰਨ ਦਾ ਹੱਕ ਹੈ ਉਹ ਆਪਣੀ ਇਨਰੋਲਮੈਂਟ ਇਨਫੋਰਮੇਸ਼ਨ ਚੈੱਕ ਕਰਨ, ਜਿਨ੍ਹਾਂ ਨੂੰ ਕੁਐਸਚਨਸ ਨੇ ਉਹ ਕੁਐਸਚਨਸ ਪੁੱਛਣ, ਜਿਨ੍ਹਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਰਿਲਾਇਬਲ ਸੋਰਸਿਸ ਤੋਂ ਇਨਫੋਰਮੇਸ਼ਨ ਲੈਣ, ਅਤੇ ਸਭ ਤੋਂ ਇੰਪੋਰਟੈਂਟ ਆਪਣਾ ਫੈਸਲਾ ਆਪ ਕਰਨ. ਡੈਮੋਕ੍ਰੇਸੀ ਮੇ ਹਰ ਕਿਸੀ ਕੀ ਜਰਨੀ ਅਲੱਗ ਹੋਤੀ ਹੈ, ਕਿਸੀ ਕੋ ਪੋਲੀਟਿਕਸ ਬਹੁਤ ਇੰਟਰਸਟਿੰਗ ਲੱਗਤੀ ਹੈ, ਕਿਸੀ ਕੋ ਬਿਲਕੁਲ ਨਹੀਂ, ਲੇਕਿਨ ਇਨਫੋਰਮਡ ਰਹਿਣਾ, ਕੁਐਸਚਨਸ ਪੁੱਛਣਾ ਔਰ ਸਿਵਿਕ ਰਿਸਪੋਂਸਿਬਿਲਿਟੀਜ਼ ਕੋ ਸਮਝਣਾ, ਇਹ ਸਭ ਸੇ ਬੜੀ ਕਮਿਊਨਿਟੀ ਕਾ ਸਟਰੋਂਗਰ ਕਨਵਰਸੇਸ਼ਨ point here. So keep asking questions, keep listening, keep checking information, and keep talking to one another respectfully. And if you have to disagree, please agree to disagree. This is Namaste Southland, signing off as Ramya from 96.4 FM Radio Southland. This show is available as a podcast from Radio Southland website, radiosouthland.org.nz. You can stream or download from our site. Just look for the Programs tab. Links to the stream podcast can also be found on our Facebook page, facebook.com/Radio Southland. You can subscribe to Apple Podcast platform and never miss an episode. You can also look for podcasts on Spotify,